ਆਪਣੀ ਫਸਲ ਲੈਣੀ ਹੈ, ਖਰੀਫ ਦੀ ਫਸਲ, ਵੀ ਫਸਲ ਖਾਤਰ ਆਪਾਂ ਨੇ ਬਿਰਖਾ ਬਹੁਤ ਜ਼ਰੂਰੀ ਹੈ। ਆਪਣੋ ਜੇਕੋ ਰਾਜਸਥਾਨ ਖੇਤਰ ਹੈ, ਇਵੇਂ ਜ਼ਿਆਦਾਤਰ ਸਿੰਚਾਈ ਦਾ ਸਾਧਨ ਜੇਕਾ ਹੈ ਵੇ ਕਮ ਹੈ, ਤੋ ਆਪਾਂ ਜ਼ਿਆਦਾਤਰ ਨਿਰਭਰ ਰਹਾਂ ਆਪਣੀ ਇਹ ਮਾਨਸੂਨ ਬਿਰਖਾ ਮਾਤੇ। ਔਰ ਉਡੀਕ ਹੈ, ਖੇਤ ਦੀ ਤਿਆਰੀ ਕਿਸਾਨ ਭਾਈ ਬੰਧੂ ਕਰ ਲਈ ਹੈ, ਚੌਕੀ ਤਰੂੰ ਖੇਤ ਤਿਆਰ ਕਰ ਲਿਓ ਹੈ, ਬਸ ਇੱਕ ਜਾਂ ਦੋ ਚੌਕੀ ਬਰਸਾਤ ਹੋਏ ਤੋ ਆਪਾਂ ਬਿਜਾਈ ਕਰਾਂ। ਔਰ ਬਿਜਾਈ ਕਰਾਂ ਆਪਣੇ ਇੱਥੇ ਜੇਕੀ ਮੁੱਖ ਫਸਲ ਹੈ ਬਾਜਰੇ ਦੀ। ਅੱਜ ਆਪਾਂ ਬਾਤ ਕਰਾਂ, ਦੇਖੋ ਬਾਜਰੇ ਦੀ ਜੇਕੀ ਉੱਨਤ ਕਿਸਮਾਂ ਹੈ ਬਹੁਤ ਜ਼ਰੂਰੀ ਹੈ। ਆਪਾਂ ਆਪਣੇ ਖੇਤ ਦੀ ਤਿਆਰੀ ਕਰੀਏ ਹੈ, ਤੋ ਆਪਾਂ ਜੇਕੀ ਬੀਜ ਲਾਵਾਂਲਾ, ਬੇ ਚੌਖਾ ਬੀਜ ਲਾਵਾਂਲਾ, ਉੱਨਤ ਲਾਵਾਂਲਾ। ਔਰ ਵੀ ਉੱਨਤ ਬੀਜਾਂ ਮੈਂ ਸਭ ਤੋਂ ਪਹਿਲੀ ਕਿਸਮ ਹੈ HHB 67। ਆ 60-70 ਦਿਨ ਮੈਂ ਤਿਆਰ ਹੋ ਜਾਇਆ ਕਰੇ। ਔਰ ਸੂਖੇ ਨੇ ਸਹਿਨਸ਼ੀਲ, ਸੂਖਾ ਸਹਿਨਸ਼ੀਲ ਫਸਲ ਹੈ ਬੀਜ ਹੈ, ਕਿਉਂਕਿ ਆਪਣੀ ਰਾਜਸਥਾਨ ਮੈਂ ਪਾਣੀ ਕਮ ਬਰਸੇ, ਤੋ ਕਈ ਵਾਰ ਹੋ ਸਕੇ ਬਗਤ ਪਰ ਬਾਰਿਸ਼ ਨਹੀਂ ਹੋਏ ਤੋ ਵੀ ਆ ਫਸਲ ਤਿਆਰ ਹੋ ਸਕੇ। ਔਰ ਜਿੱਤਾ ਵੀ ਕਮ ਬਰਸਾ ਵਾਲਾ ਖੇਤਰ ਹੈ ਆਪਣਾ, ਵੀ ਖਤਰਾ ਉਪਯੁਕਤ ਹੈ। ਦੂਸਰੀ ਜਿਕਾ ਬੀਜ ਹੈ ਬਾ ਹੈ RHB 177। ਆ ਚੌਖੋ ਉਤਪਾਦਨ ਦੇਣ ਵਾਲਾ ਬੀਜਾਂ ਦੀ ਫਸਲ ਹੈ। ਇੱਕ ਹੈ RHB 173। ਆਹ ਜੇਕੀ ਫਸਲ ਹੈ, ਇਸੂ ਜੇਕੀ ਫਸਲ ਹੋਇਆ ਬੀਜਾਂ ਸੂ ਵੀ ਮੈਂ ਰੋਗ ਪ੍ਰਤੀਰੋਧਕ ਸ਼ਮਤਾ ਬਹੁਤ ਚੌਖੀ ਹੋਇਆ ਕਰੇ। ਔਰ ਇਹ ਮੈਂ ਜੇ ਕੋ ਦਾਣੋ ਬਣਿਆ ਕਰੇ, ਉਹ ਦਾਣੋ ਵੀ ਚੌਖੋ ਬਣੇ। ਔਰ ਚਾਰੇ ਖਾਤਰ ਵੀ ਜੇ ਕੋ ਦਾਣੋ ਹੈ, ਉਹ ਵੀ ਖਾਤਰ ਵੀ ਖਾਤਰ ਵੀ ਆ ਫਸਲ ਜੇਕੇ ਉਪਯੁਕਤ ਹੈ। MPMH 17। ਆ ਅਧਿਕ ਉਤਪਾਦਨ ਦੇਣ ਵਾਲੀ ਸੰਕਰ ਕਿਸਮ ਹੈ, ਔਰ ਜ਼ਿਆਦਾਤਰ ਕਿਸਾਨ ਭਾਈ ਬੰਧੂ ਇਹਨੂੰ ਪਸੰਦ ਕਰੇ। ਇਹ ਕਿਸਮ ਹੈ HHB 299। ਅਧਿਕ ਉਤਪਾਦਨ ਕਸ਼ਮਤਾ ਹੈ ਇਹਦੀ, ਔਰ ਚਾਰੋ ਵੀ ਜੇਕੋ ਉਤਪਾਦਨ ਹੋਏ ਇਸੂ ਉਹ ਵੀ ਚੁੱਕ ਹੋਇਆ ਕਰੇ। ਕੁੱਲ ਮਿਲਾਰ ਇਹ ਜੇਕੀ ਉੱਨਤ ਕਿਸਮਾਂ ਦਾ ਬੀਜ ਦੀ ਮੈਂ ਆਪਣੇ ਨਾਮ ਬਤਾਇਓ। ਆਪ ਇਵੇਂ ਸੂ ਕੋਈ ਵੀ ਬੀਜ ਦੀ ਕੋਈ ਵੀ ਬੀਜ ਲੈ ਸਕੋ ਔਰ ਆਪਣੇ ਖੇਤ ਮੈਂ ਲਗਾ ਸਕੋ, ਲੇਕਿਨ ਸਭ ਤੋਂ ਮੋਟੀ ਬਾਤ ਆ ਧਿਆਨ ਰੱਖਣੀ ਹੈ ਕਿ ਬੀਜ ਲਗਾਉਣੇ ਸੂ ਪਹਿਲਾਂ ਆਪਾਂ ਨੇ ਬਿਨਾਂ ਉਪਚਾਰਿਤ ਕਰਨਾ ਬਹੁਤ ਜ਼ਰੂਰੀ ਹੈ। ਉਪਚਾਰਿਤ ਕਰਨੇ ਸੂ ਕਾ ਹੋਵੇ ਕਿ ਇੱਕ ਤੋਂ ਅੰਕੁਰਣ ਚੁੱਕ ਹੋਵੇ ਔਰ ਰੋਗ ਜਿਕਾ ਹੈ ਬੇ ਕਮ ਲੱਗੇ। ਔਰ ਖੇਤ ਮੈਂ ਆਪਾਂ ਬੀਜ ਲਗਾਵਾਂ, ਬੀਜ ਸੂੰ ਪਹਿਲਾਂ 8-10 ਟਨ ਸੜੀ ਗੋਬਰ ਦੀ ਜੇਕੀ ਖਾਦ ਹੈ ਬਾ ਪ੍ਰਤੀ ਹੈਕਟਰ ਆਪ ਗਾਲਦੀ ਹੈ ਲਾ, ਔਰ ਸਾਗੇ ਸਾਗੇ ਨਾਈਟ੍ਰੋਜਨ ਔਰ ਫਾਸਫੋਰਸ ਵੀ ਸੰਤੁਲਿਤ ਮਾਤਰਾ ਮੈਂ ਖੇਤ ਮੈਂ ਮਿਲਾਉਣਾ ਬਹੁਤ ਜ਼ਰੂਰੀ ਹੈ। ਔਰ ਬੀਜ ਲਗਾਉਣ ਦੇ ਬਾਅਦ ਆਪਾਂ ਨੇ ਖਰਪਤਵਾਰ ਨਿਯੰਤਰਣ ਖਾਤਰ ਬਗਤ ਮਾਤੇ ਖਰਪਤਵਾਰ ਤੋਂ ਨਿਦਾਨ ਕਰਨਾ ਜ਼ਰੂਰੀ ਹੈ। ਸ਼ੁਰੂਆਤ ਮੈਂ 30-35 ਦਿਨ ਜੇ ਫਸਲ ਨੂੰ ਆਪਾਂ ਚੌਕੀ ਤਰ੍ਹਾਂ ਧਿਆਨ ਰੱਖ ਲਾਂ ਤਾਂ ਆਪਣੀ ਫਸਲ ਚੌਕੀ ਹੋਵੇ ਲਾਂ, ਕਿਉਂਕਿ ਇਹ 30-35 ਦਿਨ ਕੋਈ ਵੀ ਫਸਲ ਹੋ ਵੀ ਖਾਤਰ ਮਹੱਤਵਪੂਰਨ ਹੋਇਆ ਕਰੇ। ਆਪਾਂ ਫਿਰੂ ਬਾਤ ਕਰਸਾਂ, ਥਾਨੇ ਸੁਣਾਵਾਂ ਇੱਕ ਫੋਟੋ।